ਅੱਜ ਦਿਨ ਐਤਵਾਰ 21 ਜੂਨ ਅਤੇ 2026 ਦੀ ਸੱਜਰੀ ਸਵੇਰ ਪੇਸ਼ ਹੈ ਆਪਦਾ ਮਨਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਹਫ਼ਤਾਵਾਰੀ ਪ੍ਰੋਗਰਾਮ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਵਾਰ 99.9 ਦੀ ਫਰੀਕੁਐਂਸ FM ਦੀ ਫਰੀਕੁਐਂਸੀ 'ਤੇ ਪੇਸ਼ ਕੀਤਾ ਜਾਂਦਾ ਅਤੇ ਪੇਸ਼ ਕਰਦੇ ਹਨ ਸ਼ਾਮ ਕੁਮਾਰ। ਬਹੁਤ ਵਧੀਆ ਮੌਸਮ ਨਾ, ਬਹੁਤ ਵਧੀਆ ਧੁੱਪ ਚੜ੍ਹੀ ਹੋ ਅੱਜ ਬਾਹਰ, ਟੈਂਪਰੇਚਰ ਘੱਟ ਤੋਂ ਘੱਟ 7 ਵਜੇ ਅਤੇ ਵੱਧ ਤੋਂ ਵੱਧ 18 ਰਹੇਗਾ। ਕੱਲ੍ਹ ਨੂੰ ਥੋੜ੍ਹੀ ਜਿਹੀ ਮੀਂਹ ਪੈਣ ਦੀ ਸੰਭਾਵਨਾ, ਟੈਂਪਰੇਚਰ ਤਕਰੀਬਨ ਇੰਨਾ ਹੀ ਰਹਿਣਾ। ਫਿਰ ਮੰਗਲ ਬੁੱਧਵਾਰ ਟੈਂਪਰੇਚਰ 17-18, ਧੁੱਪ ਰਹੇਗੀ। ਵੀਰਵਾਰ ਨੂੰ ਅਤੇ ਸ਼ੁੱਕਰਵਾਰ ਨੂੰ, ਸ਼ਨਿਚਰ, ਐਤਵਾਰ ਅਤੇ ਅਗਲੇ 4-5 ਦਿਨ ਮੀਂਹ ਪੈਣ ਦੀ ਸੰਭਾਵਨਾ। ਵੀਰਵਾਰ ਤੋਂ ਸ਼ੁਰੂ ਹੋ ਕੇ ਐਤਵਾਰ ਤੱਕ ਇਹ ਹੈਗਾ ਮੌਸਮ ਦਾ ਹਾਲ। ਟੈਂਪਰੇਚਰ ਪੂਰਾ ਹਫ਼ਤਾ ਤਕਰੀਬਨ 18 ਰਹਿਣਾ। ਸੋ ਬਹੁਤ ਵਧੀਆ ਮੌਸਮ ਦੇ ਵਿੱਚੋਂ ਦੀ ਗੁਜ਼ਰ ਕੇ ਜਾ ਰਹੇ ਹਾਂ। ਬਹੁਤ ਵਧੀਆ ਧੁੱਪ ਹੈ ਇਸ ਵੇਲੇ ਸਿਡਨੀ ਦੇ ਵਿੱਚ। ਧੁੱਪ ਨੂੰ ਇੰਜੋਏ ਕੀਤਾ ਜਾਵੇ। ਸੋ ਹਫ਼ਤਾਵਾਰੀ ਪ੍ਰੋਗਰਾਮ ਹਰ ਐਤਵਾਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਸਵਾਰ 99.9 FM ਦੀ ਫਰੀਕੁਐਂਸੀ 'ਤੇ ਪੇਸ਼ ਕੀਤਾ ਜਾਂਦਾ। ਸੁਣਨ ਵਾਸਤੇ ਤੁਸੀਂ ਸਿਡਨੀ ਵੈਸਟ ਵਿੱਚ, ਜੇ ਤੁਹਾਡੇ ਕੋਲ ਫਰੀ ਔਨ ਏਅਰ ਰੇਡੀਓ ਆ, FM ਬੈਂਡ ਉੱਤੇ ਚੱਲਦਾ ਆ, ਤਾਂ 99.9 ਦੀ ਫਰੀਕੁਐਂਸੀ 'ਤੇ ਟਿਊਨ ਕਰੋ ਅਤੇ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਸੁਣ ਸਕਦੇ ਹੋ। ਜਾਂ ਤੁਸੀਂ ਦੁਨੀਆ ਦੇ ਕਿਸੇ ਕੋਨੇ 'ਚ ਬੈਠ ਕੇ ਸੁਣਨਾ ਤਾਂ www.sswr999.com.au 'ਤੇ ਸੁਣ ਸਕਦੇ ਹੋ। ਕਮਿਊਨਿਟੀ ਰੇਡੀਓ ਪਲੱਸ ਦੀ ਐਪ ਵੀ ਇੱਕ ਹੈਗੀ ਆ, ਅਤੇ ਉਹਦੇ ਵਿੱਚ ਐਪ ਡਾਊਨਲੋਡ ਕਰੋ ਅਤੇ ਉਹਦੇ ਵਿੱਚ SWR 99.9 ਲੱਭ ਕੇ ਸੁਣੋ। ਕਿੱਦਾਂ ਦਾ ਲੱਗਦਾ ਪ੍ਰੋਗਰਾਮ, ਕੋਈ ਗੱਲਬਾਤ ਚੰਗੀ ਮੰਦੀ ਜ਼ਰੂਰ ਪ੍ਰੋਗਰਾਮ ਦੇ ਦੌਰਾਨ ਤੁਸੀਂ ਦੱਸ ਸਕਦੇ ਹੋ। ਫੋਨ ਨੰਬਰ 02-9679-6999। ਚਲੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਉਸ ਪਰਮਾਤਮਾ ਦੇ ਨਾਂ ਦੇ ਨਾਲ, ਉਹ ਤੋਂ ਬਾਅਦ 'ਚ ਗੀਤ ਸੰਗੀਤ ਲੈ ਕੇ ਹਾਜ਼ਰ ਹੁੰਦੇ ਹਾਂ। ਸਾਥ ਜ਼ਰੂਰ ਦੇਣਾ।

0: 99.9.
1: The difference is the music.
2: ਸਮਾਂ ਇਸ ਵੇਲੇ 8 ਵਜ ਕੇ ਤੇ 19 ਮਿੰਟ ਹੋ ਗਏ ਨੇ। ਤੁਸੀਂ ਸੁਣ ਰਹੇ ਹੋ ਆਪਣਾ ਮਨਪਸੰਦ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਗ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਬਹੁਤ ਵਧੀਆ ਮੌਸਮ ਜੀ ਇਸ ਵੇਲੇ, ਧੁੱਪ ਤਾਂ ਬਹੁਤ ਵਧੀਆ ਚੜ੍ਹੀ ਆ। ਧੁੱਪ ਦੇਖ ਕੇ ਤਾਂ ਲੱਗਦਾ ਕਿ ਟੈਂਪਰੇਚਰ ਅੱਜ ਵਧੀਆ ਹੋਵੇਗਾ, ਪਰ ਵੀਰ ਦੇ ਹਿਸਾਬ ਨਾਲ ਟੈਂਪਰੇਚਰ ਤਕਰੀਬਨ 18 ਕੁ ਰਹੇਗਾ। ਕੋਈ ਹਵਾਬਾਰੀ ਨਹੀਂ ਹੈ ਅਤੇ ਐਤਵਾਰ ਦਾ ਦਿਨ ਵਧੀਆ ਮੌਸਮ, ਅਤੇ ਕੱਲ੍ਹ ਨੂੰ ਥੋੜ੍ਹੀ ਜਿਹੀ ਕਿਣਮਿਣ ਹੋਣ ਦੀ ਸੰਭਾਵਨਾ। ਟੈਂਪਰੇਚਰ ਇੰਨਾ ਹੀ ਰਹਿਣਾ ਸਾਰਾ ਹਫ਼ਤਾ, 17-18 ਟੈਂਪਰੇਚਰ ਰਹੂਗਾ। ਕੱਲ੍ਹ ਨੂੰ ਥੋੜ੍ਹੀ ਕਿਣਮਿਣ ਹੋ ਸਕਦੀ ਆ, ਮੰਗਲਵਾਰ ਤੋਂ ਬੁੱਧਵਾਰ ਨੂੰ ਫਿਰ ਧੁੱਪ ਚੜ੍ਹੇਗੀ, ਵੀਰਵਾਰ ਤੋਂ ਲੈ ਕੇ ਤਾਂ ਆਉਂਦੇ ਐਤਵਾਰ ਤੱਕ, ਐਤਵਾਰ ਤੱਕ ਹੀ, ਉਹ ਤੋਂ ਅੱਗੇ ਵੀ ਹਰ ਰੋਜ਼ ਹੀ ਥੋੜ੍ਹਾ ਬਹੁਤਾ ਮੀਂਹ ਪੈਣ ਦੀ ਸੰਭਾਵਨਾ। ਸੋ ਇਹ ਸੀ ਮੌਸਮ ਦਾ ਹਾਲ। ਅੱਗੇ ਕੁਛ ਗੀਤ ਸੁਣਦੇ ਹਾਂ, ਕੁਛ ਗਾਣੇ ਰਲੇ ਮਿਲੇ ਸੁਣਾਉਣੇ ਅੱਜ, ਸਤਿੰਦਰ ਸਰਤਾਜ ਦੇ ਰੋਮਾਂਟਿਕ ਗਾਣੇ। ਅੱਜ ਕਿਸੇ ਕਾਰਨ ਖਬਰਾਂ ਦਾ ਬੁਲੇਟ ਨਹੀਂ ਹੈ, ਪਰ ਅੱਜ ਗੀਤ ਸੰਗੀਤ ਨੂੰ ਆਪਾਂ ਇੰਜੋਏ ਕਰਦੇ ਹਾਂ। ਤੁਹਾਡੇ ਪਸੰਦ ਦਾ ਵੀ ਕੋ ਕਲਾਕਾਰ ਹੋਵੇ, ਕੋਈ ਗਾਣੇ ਸੁਣਨੇ ਹੋਣ ਤਾਂ ਜ਼ਰੂਰ ਦੱਸਿਆ ਕਰੋ। ਅੱਜ ਸਤਿੰਦਰ ਸਰਤਾਜ ਨੂੰ ਲਿਆਂਦਾ, ਉਹਦੇ ਕੁਛ ਰਲੇ ਮਿਲੇ ਗਾਣੇ ਸੁਣਦੇ ਹਾਂ।
3: ਕੁਦਮ ਕੀ ਹੋ ਗਿਆ, ਮੈਨੂੰ ਹਰ ਰੋਜ਼ ਤੇਰੀ ਕਮੀ ਮਹਿਸੂਸ ਹੁੰਦੀ ਹੈ। ਮੈਨੂੰ ਲੱਗਦਾ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ।

ਤੁਸੀਂ ਸੁਣ ਰਹੇ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਸ 99.9 FM ਦੀ ਫ੍ਰੀਕੁਐਂਸੀ ਤੋਂ ਸ਼ਾਮ ਕੁਮਾਰ ਦੇ ਨਾਲ ਤੁਹਾਡਾ ਆਪਣਾ ਪ੍ਰੋਗਰਾਮ ਸੁਣਨ ਵਾਸਤੇ ਸਿਡਨੀ ਵੈਸਟ ਵਿੱਚ ਤੁਸੀਂ ਫ੍ਰੀ ਔਨ ਏਅਰ ਰੇਡੀਓ 'ਤੇ ਟਿਊਨ ਕਰਕੇ 99.9 FM ਦੀ ਫ੍ਰੀਕੁਐਂਸੀ 'ਤੇ ਸੁਣ ਸਕਦੇ ਹੋ ਜਾਂ ਤੁਸੀਂ ਦੁਨੀਆ ਦੇ ਕਿਸੇ ਹੋਰ ਕੋਨੇ 'ਚ ਬੈਠ ਕੇ ਸੁਣਨਾ ਹੋਵੇ ਤਾਂ ਇੰਟਰਨੈਟ ਦੇ ਮਾਧਿਅਮ www.sWR999.com.au 'ਤੇ ਸੁਣ ਸਕਦੇ ਹੋ।

0: ਪ੍ਰੋਗਰਾਮ ਨੂੰ ਸੁਣਨ ਵਾਸਤੇ ਤੁਸੀਂ ਕਮਿਊਨਿਟੀ ਰੇਡੀਓ ਪਲੱਸ ਐਪ ਡਾਊਨਲੋਡ ਕਰਕੇ ਉਹਦੇ ਵਿੱਚ ਵੀ ਸੁਣ ਸਕਦੇ ਹੋ। SWR 99.9 FM ਲੱਭ ਕੇ ਸੁਣਿਆ ਜਾ ਸਕਦਾ ਤੁਹਾਡਾ ਆਪਣਾ ਪ੍ਰੋਗਰਾਮ ਕਮਿਊਨਿਟੀ ਦਾ ਰੇਡੀਓ ਸਟੇਸ਼ਨ। ਇਹਦੇ ਵਿੱਚ ਜੋ ਵੀ ਗੱਲਬਾਤ ਕੀਤੀ ਜਾਂਦੀ ਤੁਹਾਡੇ ਮਨੋਰੰਜਨ ਵਾਸਤੇ ਵੱਖ ਵੱਖ ਸਰੋਤਾਂ ਤੋਂ ਲੱਭ ਕੇ ਗੀਤ ਸੰਗੀਤ ਪੇਸ਼ ਕੀਤਾ ਜਾਂਦਾ ਹੈ। ਤੁਹਾਨੂੰ ਪ੍ਰੋਗਰਾਮ ਕਿੱਦਾਂ ਦਾ ਲੱਗਦਾ, ਕੋਈ ਚੀਜ਼ ਚੰਗੀ ਮਾੜੀ ਤੁਸੀਂ ਜ਼ਰੂਰ ਦੱਸਿਆ ਕਰੋ। ਕੁਛ ਇੱਦਾਂ ਦੀਆਂ ਗੱਲਾਂ ਸੁਣਦੇ ਹਾਂ ਜਿਹੜੀਆਂ ਸਾਨੂੰ ਜ਼ਿੰਦਗੀ ਦੇ ਵਿੱਚ ਕਈ ਵਾਰੀ ਟੁੱਟਣ ਤੋਂ ਬਚਾਉਂਦੀਆਂ, ਕਿਸੇ ਮੁਸੀਬਤ 'ਚ ਫਸ ਜਾਈਏ ਉਸ 'ਚੋਂ ਨਿਕਲਣ ਦਾ ਰਾਹ ਦਿਖਾਉਂਦੀਆਂ। ਜਿੰਨਾ ਚਿਰ ਰਾਹ ਨਹੀਂ ਦਿਸੇਗਾ ਤਾਂ ਆਪਾਂ ਉਹਦੇ 'ਚੋਂ ਨਿਕਲ ਨਹੀਂ ਸਕਦੇ। ਇੱਕ ਸਪੀਚ ਸੁਣਦੇ ਹਾਂ, ਕਿਸੇ ਸਪੀਚ ਤੋਂ ਥੋੜ੍ਹੇ ਅੰਸ਼ ਕਿ ਗਿਵ ਅਪ ਨਹੀਂ ਕਰਨਾ ਚਾਹੀਦਾ। ਕੁਛ ਗੱਲਾਂ ਬਾਤਾਂ ਉਸ ਸਪੀਚ ਦੇ ਵਿੱਚੋਂ ਪੇਸ਼ ਕਰਦੇ ਹਾਂ, ਵਧੀਆ ਲੱਗੀਆਂ, ਸ਼ਾਇਦ ਤੁਹਾਡੇ ਵੀ ਕਿਸੇ ਕੰਮ ਆ ਸਕੇ।
1: ਪਰਸ਼ੀਆ ਕਿ ਸੁਲਤਾਨ ਨੇ ਦੋ ਲੋਕੋਂ ਕੀ ਮੌਤ ਕੀ ਸਜ਼ਾ ਸੁਣਾਈ। ਪਰਸ਼ੀਆ ਮੇਂ ਇੱਕ ਸੁਲਤਾਨ ਥਾ, ਉਸਨੇ ਬੋਲਾ ਮਹਾਰਾਜ ਮੁਝੇ ਤੁਮਾਰ ਹੀ ਰਹੇ ਹੋ, ਮੁਝੇ 6 ਮਹੀਨੇ ਕਾ ਟਾਈਮ ਦੋ, ਤੋ ਮੇਰੇ ਪਾਸ ਇੱਕ ਐਸੀ ਵਿਦਿਆ ਹੈ ਕਿ ਮੈਂ ਆਪਕੇ ਘੋੜੇ ਕੋ ਉੜਨੇ ਵਾਲਾ ਘੋੜਾ ਬਣਾ ਸਕਤਾ ਹੂੰ। ਰਾਤ ਕੋ ਦੋਨੋਂ ਕੋਠਰੀ ਮੇਂ ਆਏ ਦੋਸਤ, ਤੋ ਜਿਸਕੋ ਅਗਲੇ ਦਿਨ ਫਾਂਸੀ ਹੋਣੀ ਥੀ, ਉਸਨੇ ਤੁਸਕੋ ਕਹਾ ਕਿ ਤੂਨੇ ਝੂਠ ਕਿਉਂ ਬੋਲਾ। ਜ਼ਿੰਦਗੀ ਸੰਭਾਵਨਾਓਂ ਕਾ ਖੇਲ ਹੈ, ਬਹੁਤ ਟਾਈਮ ਆਏਗਾ ਆਪਕੀ ਜ਼ਿੰਦਗੀ ਮੇਂ ਕਰਤੇ ਕਰਤੇ ਜਬ ਆਪਕੋ ਗਿਵ ਅਪ ਕਰਨੇ ਕਾ ਮਨ ਕਰੇਗਾ। ਬਹੁਤ ਬਾਰ ਆਏਗਾ, ਆਇਆ ਵੀ ਹੋਗਾ ਅਬ ਤੱਕ, ਆਪਣੇ ਹੀ ਹੱਥ ਸੇ ਸਾਲਾ ਸੁਸਾਈਡ ਕਰਨੇ ਕਾ ਮਨ ਕਰੇਗਾ ਕਿ ਛੋੜ ਰਹਿਣੇ ਦੇ, ਕੌਨ ਸੀ ਆਗ ਲੱਗ ਰਹੀ ਹੈ, ਦੁਨੀਆ ਮੇਂ ਯਹੀ ਕਾਮ ਥੋੜੀ ਹੈ, ਕੁਛ ਔਰ ਕਰਕੇ ਦੇਖ ਲੇਤਾ ਹੂੰ, ਕੁਛ ਔਰ ਟਰਾਈ ਕਰ ਲੇਤਾ ਹੂੰ। ਬਸ ਇੱਕ ਬਾਤ ਯਾਦ ਰੱਖਣਾ ਕਿ ਸ਼ੁਰੂ ਕਿਉਂ ਕੀਆ ਥਾ, ਕਿਉਂ ਸ਼ੁਰੂ ਕੀਆ ਥਾ, ਬਸ ਉਸਕੋ ਯਾਦ ਕਰਨਾ, ਕੋਈ ਕਾਰਨ ਥਾ, ਇਸੀ ਲਈ ਸ਼ੁਰੂ ਕੀਆ ਥਾ। ਔਰ ਜ਼ਿੰਦਗੀ ਸੰਭਾਵਨਾਓਂ ਕਾ ਖੇਲ ਹੈ ਦੋਸਤ। ਪਰਸ਼ੀਆ ਕਿ ਸੁਲਤਾਨ ਨੇ ਦੋ ਲੋਕੋਂ ਕੀ ਮੌਤ ਕੀ ਸਜ਼ਾ ਸੁਣਾਈ। ਪਰਸ਼ੀਆ ਮੇਂ ਇੱਕ ਸੁਲਤਾਨ ਥਾ, ਜਿਸਨੇ ਦੋ ਲੋਕੋਂ ਕੋ ਮੌਤ ਕੀ ਸਜ਼ਾ ਸੁਣਾਈ। ਪਰਸ਼ੀਆ ਕੇ ਸੁਲਤਾਨ ਨੇ ਦੋਨੋਂ ਸੇ ਪੂਛਾ, ਕੋਈ ਆਖਰੀ ਇੱਛਾ ਹੈ ਤੋ ਬਤਾਓ। ਪਹਿਲੇ ਇਨਸਾਨ ਨੇ ਕਹਾ ਮੇਰੀ ਕੋਈ ਆਖਰੀ ਇੱਛਾ ਨਹੀਂ, ਅਗਲੇ ਦਿਨ ਉਸਕੋ ਫਾਂਸੀ ਪੇ ਲਟਕਾਣਾ ਜਾਣਾ ਥਾ। ਦੂਸਰੇ ਸੇ ਪੂਛਾ ਤੁਮਹਾਰੀ ਕੋਈ ਆਖਰੀ ਇੱਛਾ ਹੈ, ਵੋ ਜਾਣਤਾ ਥਾ ਕਿ ਪਰਸ਼ੀਆ ਕੇ ਸੁਲਤਾਨ ਕੇ ਪਾਸ ਇੱਕ ਘੋੜਾ ਹੈ ਔਰ ਸੁਲਤਾਨ ਆਪਣੇ ਘੋੜੇ ਸੇ ਬਹੁਤ ਮੁਹੱਬਤ ਕਰਤਾ ਹੈ। ਉਸਨੇ ਬੋਲਾ ਮਹਾਰਾਜ ਮੁਝੇ ਤੁਮਾਰ ਹੀ ਰਹੇ ਹੋ, ਮੁਝੇ 6 ਮਹੀਨੇ ਕਾ ਟਾਈਮ ਦੋ, ਤੋ ਮੇਰੇ ਪਾਸ ਇੱਕ ਐਸੀ ਵਿਦਿਆ ਹੈ ਕਿ ਮੈਂ ਆਪਕੇ ਘੋੜੇ ਕੋ ਉੜਨੇ ਵਾਲਾ ਘੋੜਾ ਬਣਾ ਸਕਤਾ ਹੂੰ। ਮੇਰੇ ਪਾਸ ਇੱਕ ਐਸੀ ਵਿਦਿਆ ਹੈ ਕਿ ਮੈਂ ਆਪਕੇ ਘੋੜੇ ਕੋ ਉੜਨੇ ਵਾਲਾ ਘੋੜਾ ਬਣਾ ਸਕਤਾ ਹੂੰ। ਉਸਕੋ ਪਤਾ ਥਾ ਸੁਲਤਾਨ ਆਪਣੇ ਘੋੜੇ ਸੇ ਬਹੁਤ ਮੁਹੱਬਤ ਕਰਤਾ ਹੈ। ਸੁਲਤਾਨ ਨੇ ਬੋਲਾ ਵਾਕਈ ਤੂੰ ਐਸਾ ਕਰ ਸਕਤਾ ਹੈ? ਉਸਨੇ ਬੋਲਾ ਯਕੀਨਨ, ਮੈਂ ਤੋ ਮਰ ਹੀ ਰਹਾ ਹੂੰ, ਕਿਉਂ ਨਾ ਇਹ ਵਿਦਿਆ ਮੇਰੇ ਸੇ ਲੈ ਲੋ। ਸਮਰਾਟ ਕੋ ਲਗਾ ਅਗਰ ਐਸਾ ਹੋ ਗਿਆ ਤੋ ਮੈਂ ਦੁਨੀਆ ਕਾ ਇੱਕ ਮਾਤਰ ਐਸਾ ਸੁਲਤਾਨ ਹੋਊਂਗਾ ਜਿਸਕੇ ਪਾਸ ਉੜਨੇ ਵਾਲਾ ਘੋੜਾ ਹੋਗਾ। ਸੁਲਤਾਨ ਨੇ ਕਹਾ ਡਨ, ਅਗਰ ਇਹ ਬਾਤ ਝੂਠ ਨਿਕਲੀ ਤੋ ਉਸਨੇ ਬੋਲਾ ਗੋਲੀ ਮਾਰ ਦੇਣਾ, ਆਪਕਾ ਕੈਦੀ ਅਭੀ ਵੀ ਹੂੰ। ਡਨ ਹੋ ਗਿਆ, ਐਗਰੀਮੈਂਟ ਸਾਈਨ ਹੋ ਗਿਆ। ਰਾਤ ਕੋ ਦੋਨੋਂ ਕੋਠਰੀ ਮੇਂ ਆਏ ਦੋਸਤ, ਤੋ ਜਿਸਕੋ ਅਗਲੇ ਦਿਨ ਫਾਂਸੀ ਹੋਣੀ ਥੀ, ਉਸਨੇ ਤੁਸਕੋ ਕਹਾ ਕਿ ਤੂਨੇ ਝੂਠ ਕਿਉਂ ਬੋਲਾ, ਕਿਉਂਕਿ ਤੂੰ ਜਾਣਤਾ ਹੈ ਕਿ ਐਸੀ ਕੋਈ ਵਿਦਿਆ ਨਹੀਂ। ਉਸਨੇ ਬੋਲਾ ਮੈਂ ਆਪਣੇ ਆਪ ਕੋ 4 ਸੰਭਾਵਨਾਏ ਦੀ, ਆਈ ਹੈਵ ਗਿਵਨ ਮਾਈ ਸੈਲਫ 4 ਪੋਸੀਬਿਲਿਟੀਜ਼। ਨੰਬਰ 1, ਘੋੜਾ ਬੂੜਾ ਹੋ ਗਿਆ ਹੈ, ਕਿਆ ਪਤਾ ਮਹੀਨੇ 2 ਮਹੀਨੇ ਮੈਂ ਘੋੜਾ ਹੀ ਮਰ ਜਾਏ, ਇਹ ਇੱਕ ਸੰਭਾਵਨਾ ਹੈ। ਪੋਸੀਬਿਲਿਟੀ ਨੰਬਰ 2, ਰਾਜਾ ਕੌਣ ਸਾ ਜਵਾਨ ਹੈ। ਪੋਸੀਬਿਲਿਟੀ ਨੰਬਰ 3, ਮੈਂ ਵੀ ਕਿਆ ਪਤਾ ਨੈਚੁਰਲ ਡੈਥ ਮਰ ਜਾਊਂ, ਤੇਰੀ ਤਰ੍ਹਾਂ ਫਾਂਸੀ ਪੇ ਤੋਂ ਨਹੀਂ ਲਟਕੂੰਗਾ ਕੱਲ। ਪਰ ਪੋਸੀਬਿਲਿਟੀ ਨੰਬਰ 4, ਕਿਆ ਪਤਾ ਘੋੜੇ ਕੋੜਾ ਹੀ ਦੋ। ਮੈਨੇ ਆਪਣੇ ਆਪ ਕੋ 4 ਸੰਭਾਵਨਾਏ ਦੀ, ਆਈ ਗਿਵਨ ਮਾਈ ਸੈਲਫ 4 ਪੋਸੀਬਿਲਿਟੀ। ਮ੍ਰਿਤਯੁ ਕੇ ਆਖਰੀ ਬੇਲਾ ਕੇ ਅੰਦਰ ਵੀ ਉਹ ਆਪਣਾ ਦਿਮਾਗ ਲਗਾਉਣਾ ਨਹੀਂ ਛੋੜਦਾ। ਔਰ ਕੁਛ ਵੀ ਨਹੀਂ ਹੁਆ ਤੋ ਵੀ ਮੈਂ ਤੁਸੇ 6 ਮਹੀਨਾ ਜ਼ਿਆਦਾ ਜੀਊਂਗਾ, ਔਰ ਕੁਛ ਵੀ ਨਹੀਂ ਹੁਆ ਤੋ ਵੀ ਮੈਂ ਤੁਸੇ 6 ਮਹੀਨਾ ਜ਼ਿਆਦਾ ਜੀਊਂਗਾ। ਹਮੇਸ਼ਾ ਇਹ ਸੋਚਣਾ ਛੋੜਨੇ ਸੇ ਪਹਿਲੇ ਕਿ ਸ਼ੁਰੂ ਕਿਉਂ, ਨੈਵਰ ਗਿਵ ਅਪ। ਆਰ ਯੂ ਵਿਦ ਮੀ?
2: 99.9.
3: The difference is the music.
0: So, ਸੰਭਾਵਨਾਵਾਂ ਸਾਰੀਆਂ ਜਿਉਂਦੀਆਂ ਰੱਖੋ, ਨੈਵਰ ਗਿਵ ਅਪ। ਤੁਸੀਂ ਸੁਣ ਰਹੇ ਹੋ ਆਪਣਾ ਮਨਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਚਲੋ ਅੱਗੇ ਇੱਕ ਪਿਆਰ ਦੀ ਕਹਾਣੀ, ਪਿਆਰ ਦੇ ਕੁਛ ਬੋਲ ਬੀਰ ਸਿੰਘ ਦੀ ਜਵਾਨੀ ਸੁਣਦੇ ਹਾਂ। ਕੀ ਇਹ ਬੋਲ, ਬੋਲ ਤਾਂ ਉਹੀ ਹੁੰਦੇ ਆ, ਸਮਝ ਕਦੋਂ ਲੱਗਦੇ ਆ ਉਹ 'ਤੇ ਬਹੁਤ ਡਿਪੈਂਡ ਆ। ਚਲੋ ਉੱਦਾਂ ਦੇ ਦੋ ਬੋਲ ਸੁਣਦੇ ਹਾਂ।

0: SWR 99.9
1: Sydney's West.
2: So ਇਹ ਸੀ ਬੀਰ ਸਿੰਘ, ਪਲ ਪਲ ਤੇਰੀਆਂ ਯਾਦਾਂ ਆਉਂਦੀਆਂ ਨੇ, ਉਸ ਯਾਦਾਂ ਦੇ ਦ੍ਰਿਸ਼ ਨੂੰ, ਉਸ ਯਾਦਾਂ ਦੀ ਫੀਲਿੰਗ ਨੂੰ ਉਸ ਗਾਣੇ 'ਚ ਪਰੋ ਗਿਆ। ਅੱਗੇ ਇੱਕ ਤਰਜ਼ ਸੁਣਦੇ ਹਾਂ ਇਸ ਯਾਦਾਂ, ਇਸ ਪਿਆਰ, ਉਹ ਪਲ, ਪਿਆਰ ਦੇ ਪਲ ਜਿਹੜੇ ਆ, ਉਸ ਦੇ ਅੱਗੇ ਦ੍ਰਿਸ਼ ਨੂੰ ਜੋ ਮਹਿਸੂਸ ਕੀਤਾ ਇਸ ਕਾਇਨਾਤ ਦੇ ਨਾਲ, ਉਹ ਇਸ ਗਾਣੇ ਦੀ ਤਰਜ਼ 'ਚ ਸੁਣਦੇ ਹਾਂ। ਉਹ ਤੋਂ ਬਾਅਦ 'ਚ ਗਾਣਾ ਸੁਣਾਉਂਦੇ ਹਾਂ, ਬਹੁਤ ਹੀ ਪਿਆਰਾ ਗੀਤ, ਉਹਦੀ ਇਹ ਤਰਜ਼।

Aqua 99.9. ਇਹ ਸੀ ਗਾਣਾ ਸੂਰਜ ਫਿਲਮ ਦੇ ਵਿੱਚੋਂ, ਜਿਹਦਾ ਫਰਮਾਇਆ ਸੀ ਬਜੰਤੀ ਮਾਲਾ ਅਤੇ ਰਜਿੰਦਰ ਕੁਮਾਰ ਦੇ ਉੱਤੇ। ਸੋ ਦੇਖੋ, ਇਹ ਗਾਣੇ ਦੇ ਵਿੱਚ ਮੁਹੰਮਦ ਰਫੀ ਕਿੰਨੇ ਪਿਆਰ ਨਾਲ ਗਾ ਗਿਆ ਔਰ ਕਾਇਨਾਤ ਨੂੰ ਕੀ ਕਹਿ ਗਿਆ, ਕੀ ਮਹਿਸੂਸ ਕੀਤਾ

ਅਤੇ ਉਹਦੇ ਵਿੱਚ ਕਿੱਦਾਂ ਇਹ ਬੋਲ ਪ੍ਰੋਗ ਆ ਅਤੇ ਉਹ ਕੀ ਦ੍ਰਿਸ਼ ਹੋਏਗਾ ਉਹ ਫਿਲਮ ਦੇਖ ਕੇ ਪਤਾ ਲੱਗੇਗੀ। ਫਿਲਮ ਸੂਰਜ ਆ, ਕਾਫੀ ਪੁਰਾਣੀ ਫਿਲਮ ਆ, ਰਜਿੰਦਰ ਕੁਮਾਰ ਅਤੇ ਬਜੰਤੀ ਮਾਲਾ 'ਤੇ ਜਿਹੜੀ ਬਣੀ ਸੀ। ਚਲੋ ਉਹਦਾ ਗਾਣਾ ਸੁਣਦੇ ਹਾਂ, ਸ਼ਾਇਦ ਗਾਣਾ ਸੁਣ ਕੇ ਯਾਦ ਆ ਜਾਏ ਕੁਛ ਗੀਤ ਜਦੋਂ ਆਪਾਂ ਰੇਡੀਓ 'ਤੇ ਸੁਣਦੇ ਹੁੰਦੇ ਸੀ, ਉਦੋਂ ਵੇਟ ਕਰਦੇ ਹੁੰਦੇ ਸੀ ਕਦੋਂ ਗਾਣਾ ਆਏਗਾ। ਅਤੇ ਇਹ ਗਾਣਾ ਕਾਫੀ ਵਾਰੀ ਆਉਂਦਾ ਹੁੰਦਾ ਸੀ ਆਲ ਇੰਡੀਆ ਰੇਡੀਓ ਤੋਂ ਗਾਣਾ ਅੱਜ ਸੁਣਦੇ ਹਾਂ।

0: 99.9.
1: ਸੋ ਬਹਾਰਾਂ ਨੂੰ ਕਹਿਤਾ ਕਿ ਹੁਣ ਫੁੱਲ ਬਰਸਾ ਦਿਓ। ਜਦੋਂ ਉਸਦਾ ਮਹਿਬੂਬ ਆਇਆ ਅਤੇ ਮਹਿਬੂਬ ਜਦੋਂ ਆ ਗਿਆ ਤਾਂ ਫਿਰ ਉਹਨੂੰ ਜਾਣ ਨਹੀਂ ਦੇਣਾ। ਅੱਗੇ ਗਾਣਾ ਸੁਣਦੇ ਹਾਂ ਕਿ ਜੇ ਇੱਦਾਂ ਦੇ ਹਾਲਾਤ 'ਚ ਸੋਹਣੇ ਸੱਜਣਾਂ ਦਾ ਕਿਤੇ ਖਾਤਾ ਆ ਜਾਵੇ, ਕੋਈ ਸੰਦੇਸ਼ ਆ ਜਾਵੇ, ਤਾਂ ਉਹ ਸੰਦੇਸ਼ ਕੀ ਗੁਣ ਲੈ ਕੇ ਆਏਗਾ, ਉਹ ਸੁਣਦੇ ਹਾਂ।

ਸੋ ਜਦੋਂ ਸੋਹਣੇ ਸੱਜਣਾਂ ਦਾ ਖਾਤਾ ਆ ਜਾਂਦਾ ਅਤੇ ਉਹਦੇ ਵਿੱਚ ਆਉਣ ਦੀਆਂ ਤਰੀਕਾਂ ਹੁੰਦੀਆਂ ਅਤੇ ਫਿਰ ਕੋਠੇ ਚੜ੍ਹ ਚੜ੍ਹ ਕੇ ਉਡੀਕਣਾ ਪੈਂਦਾ ਕਿ ਆ ਕੇ ਕਿਤੇ ਲੰਘ ਹੀ ਨਾ ਜਾਵੇ, ਇਹ ਨਾ ਹੋਵੇ ਕਿਤੇ ਦਰਵਾਜ਼ਾ ਨਾ ਖੋਲ੍ਹਾਂ ਅਤੇ ਬਾਹਰੋਂ ਹੀ ਮੁੜ ਜਾਵੇ। ਇੱਦਾਂ ਦੇ ਹਾਲਾਤ 'ਚ ਹੋਰ ਕੀ ਆਪਾਂ ਮਹਿਸੂਸ ਕਰ ਸਕਦੇ ਹਾਂ? ਤੈਨੂੰ ਕੀ ਪਤਾ, ਗੁਰਦਾਸ ਮਾਨ ਦੀ ਆਵਾਜ਼ 'ਚ ਗੀਤ ਸੁਣਦੇ ਹਾਂ। ਗੁਰਦਾਸ ਮਾਨ ਅਤੇ ਅਲਕਾ ਜਾਗਮੀ ਨੇ ਬਹੁਤ ਹੀ ਪਿਆਰਾ ਗੀਤ ਇਹ ਗਾਇਆ, ਉਹ ਸੁਣਦੇ ਹਾਂ।

0: Soir.
1: 99.9. So, ਲੱਗਦਾ ਹੈ ਹੁਣ ਸਾਨੂੰ ਪਿਆਰ ਦੀ ਮਨਜ਼ੂਰੀ ਮਿਲ ਗਈ। ਇਹ ਸੀ ਗੁਰਦਾਸ ਮਾਨ ਅਤੇ ਅਲਕਾ ਜਾਗਮਿਕ। ਅੱਗੇ ਕਹਾਣੀ ਸੁਣਦੇ ਹਾਂ ਕਿ ਰਿਸ਼ਤਾ ਰਿਸ਼ਤੇ ਕੀ ਆ। ਇਸ ਉਲਝਣ ਦੇ ਵਿੱਚ ਅਸੀਂ ਉਲਝੇ ਰਹਿੰਦੇ ਹਾਂ। ਜਦੋਂ ਇਹ ਸਮਝ ਆਉਂਦੀ ਆ ਤਾਂ ਬਹੁਤ ਸਾਰੀਆਂ ਉਲਝਣਾਂ ਵੀ ਦੂਰ ਹੋ ਜਾਂਦੀਆਂ। ਚਲੋ, ਕਹਾਣੀ ਦਾ ਨਾਮ ਹੈ ਰਿਸ਼ਤਾ, ਰੂਪ ਕੌਰ ਦੁਆਰਾ ਪੇਸ਼ ਕੀਤਾ ਹੋਇਆ।
2: ਜਦੋਂ ਗੁੜਗਾਉਂ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਤਾਂ ਕਿਸੇ ਦੀ ਸਿਫਾਰਿਸ਼ 'ਤੇ ਦੋ ਮੁੰਡੇ ਕੰਮ 'ਤੇ ਰੱਖ ਲਏ। ਪਿਓ ਉਹਨਾਂ ਦਾ 84 ਵੇਲੇ ਮਾਰ ਦਿੱਤਾ ਸੀ ਅਤੇ ਮਾਂ ਨੇ ਦੋਹਾਂ ਨੂੰ ਦਾਦੀ ਦੇ ਹਵਾਲੇ ਕਰਕੇ ਹੋਰ ਵਿਆਹ ਕਰਵਾ ਲਿਆ। ਜਦੋਂ ਵੀ ਮੈਂ ਨਿੱਕੇ ਵੱਲ ਤੱਕਦੀ ਅੱਖਾਂ ਭਰ ਆਉਂਦੀਆਂ, ਸੋਚਦੀ ਵਕਤਾਂ ਦੇ ਮਾਰਿਆਂ ਕੋਲੋਂ ਮਾਂ ਦਾ ਆਸਰਾ ਨਹੀਂ ਸੀ ਖੋਇਆ ਜਾਣਾ ਚਾਹੀਦਾ। ਕਈ ਵਾਰੀ ਇੱਕ ਵੇਲਾ ਹੋ ਜਾਂਦਾ ਤਾਂ ਸਾਡੇ ਕੋਲ ਹੀ ਬਾਹਰ ਬਣੇ ਕੁਆਟਰ 'ਚ ਸੌਂ ਜਾਇਆ ਕਰਦੇ। ਇੱਕ ਦਿਨ ਸਰਦਾਰ ਜੀ ਆਏ, ਆਖਣ ਲੱਗੇ ਦੋਵੇਂ ਆਖਦੇ ਨੇ ਸਾਡਾ ਹਿਸਾਬ ਕਰ ਦਵੋ। ਮੈਂ ਕੋਲ ਸੱਦ ਲਿਆ ਅੱਖਾਂ ਨਾ ਮਿਲਾਉਣ, ਫਿਰ ਵਜ੍ਹਾ ਪੁੱਛੀ ਤਾਂ ਨਿੱਕਾ ਆਖਣ ਲੱਗਾ, ਸਰਦਾਰ ਹੋਰੀ ਅੱਜ ਬਹੁਤ ਗੁੱਸੇ ਹੋਏ ਸਭ ਦੇ ਸਾਹਮਣੇ, ਹੁਣ ਸਾਡਾ ਜੀ ਨਹੀਂ ਕਰਦਾ ਇੱਥੇ ਕੰਮ ਕਰਨ ਨੂੰ। ਮੇਰੇ ਦਿਲ ਨੂੰ ਹੌਲ ਜਿਹਾ ਪਿਆ, ਫਿਰ ਵੀ ਬਾਰੀ ਭਾਵਾਂ 'ਤੇ ਕਾਬੂ ਰੱਖਦੀ ਹੋਈ ਨੇ ਗੱਲ ਪੁੱਛ ਲਈ। ਮੈਂ ਕਿਹਾ ਕਿੰਨਾ ਚਿਰ ਹੋ ਗਿਆ ਦੋਹਾਂ ਨੂੰ ਇੱਥੇ ਕੰਮ ਕਰਦਿਆਂ? ਕਹਿਣ ਲੱਗੇ ਜੀ ਤਕਰੀਬਨ 6 ਸਾਲ। ਮੈਂ ਫਿਰ ਸਵਾਲ ਕੀਤਾ ਕਿ ਇਹਨਾਂ 6 ਵਰਿਆਂ 'ਚ ਦੱਸਿਓ ਖਾਂ ਭਲਾ ਕਿੰਨੀ ਕੁ ਵਾਰੀ ਝਿੜਕ ਮਾਰੀ ਸਰਦਾਰ ਹੋਰਾਂ? ਕੁਝ ਸੋਚਣ ਮਗਰੋਂ ਆਖਣ ਲੱਗੇ ਜੀ 5-6 ਵਾਰੀ ਤੇ ਝਿੜਕਿਆ ਹੀ ਹੋਣਾ। ਹਾਂ, ਇੱਕ ਵਾਰੀ ਚਪੇੜ ਵੀ ਕੱਢ ਮਾਰੀ ਸੀ, ਮੈਨੂੰ ਚੇਤਾ, ਨਿੱਕਾ ਬੋਲ ਉੱਠਿਆ। ਮੈਂ ਕੋਲ ਪਿਆ ਕੈਲਕੂਲੇਟਰ ਚੁੱਕ ਲਿਆ ਤੇ ਹਿਸਾਬ ਕਰਕੇ ਦੱਸਿਆ ਵੀ ਪੁੱਤਰੋ 6 ਵਰਿਆਂ 'ਚ 2190 ਦਿਨ ਹੁੰਦੇ ਨੇ, ਤੇ ਇਹਨਾਂ ਸਾਰੇ ਦਿਨਾਂ ਦੇ ਵਿੱਚੋਂ ਜੇ ਝਿੜਕਾਂ ਵਾਲੇ 6 ਦਿਨ ਘਟਾ ਵੀ ਲਏ ਜਾਣ ਤਾਂ ਬਾਕੀ ਬਚਦੇ ਨੇ ਪੂਰੇ 2184 ਦਿਨ। ਇਹਨਾਂ 2184 ਦਿਨਾਂ 'ਚ ਤੁਹਾਨੂੰ ਇਸ ਘਰੋਂ ਜਿੰਨਾ ਵੀ ਲਾਡ ਪਿਆਰ ਮਿਲਿਆ ਉਹਦਾ ਹਿਸਾਬ ਕਿਤਾਬ ਮੋੜਦੇ ਜਾਓ ਤੇ ਤੁਹਾਨੂੰ ਜਾਣ ਦੀ ਪੂਰੀ ਖੁੱਲ੍ਹ ਹੈ। ਦੋਹਾਂ ਨੇ ਨੀਵੀਆਂ ਪਾ ਲਈਆਂ, ਪਿਆਰ ਮੁਹੱਬਤ ਨਾਲ ਭੇਜਿਆ ਤੀਰ ਆਪਣੇਪਨ ਦੀ ਕਮਾਨ ਵਿੱਚੋਂ ਐਸੀ ਸੰਜੀਦਗੀ ਨਾਲ ਨਿਕਲਿਆ ਕਿ ਵਕਤੀ ਤੌਰ 'ਤੇ ਉੱਠ ਖਲੋਤੀ ਨਫ਼ਰਤ ਦੀ ਉੱਚੀ ਸਾਰੀ ਕੰਧ ਉਸੇ ਵੇਲੇ ਢਹਿ ਢੇਰੀ ਹੋ ਗਈ। ਇੰਨੇ ਵਰ੍ਹਿਆਂ ਬਾਅਦ ਅਜੇ ਵੀ ਦੋਵੇਂ ਸਾਡੇ ਕੋਲ ਹੀ ਕੰਮ ਕਰਦੇ ਨੇ, ਦੋਹਾਂ ਦੇ ਵਿਆਹ ਵਾਲੇ ਕਾਰਜ ਵੀ ਹੱਥੀਂ ਨੇਪਰੇ ਚਾੜੇ। ਪਿੱਛੇ ਜੇ ਨਿੱਕੇ ਦੇ ਮੁੰਡਾ ਹੋਇਆ ਤਾਂ ਗੁੜਤੀ ਦਵਾਉਣ ਹਸਪਤਾਲ ਲੈ ਗਿਆ। ਆਖਣ ਲੱਗਾ ਬੀਬੀ ਜੀ ਤੁਹਾਡੇ 'ਤੇ ਗੁਰੂ ਦੀ ਬੜੀ ਬਖਸ਼ਿਸ਼ ਹੈ, ਇਹਦੇ ਸਿਰ 'ਤੇ ਹੱਥ ਫੇਰ ਦਿਓ ਜੋ ਆਣ ਹੋ ਕੇ ਕਿਸੇ ਚੰਗੇ ਪਾਸੇ ਲੱਗੇ। ਮੈਨੂੰ ਸਮਝ ਨਾ ਲੱਗੀ ਕਿ ਜਿਉਣ ਜੋਗਾ ਮੈਥੋਂ ਗੁੜਤੀ ਦਵਾ ਰਿਹਾ ਕਿ ਨਵੇਂ ਆਏ ਜੀ ਨੂੰ ਨਸੀਹਤ ਦੇ ਰਿਹਾ ਕਿ ਕਿਸੇ ਟਾਈਮ ਦੁਨਿਆਵੀ ਔਕੜਾਂ ਵੇਲੇ ਮਾਂ ਬਣ ਆਪਣਾ ਦੁੱਧ ਚੰਘਾਉਣ ਵਾਲੀ ਇਹ ਔਰਤ ਜਦੋਂ ਬੁੱਢੀ ਹੋ ਗਈ ਤਾਂ ਦਾਦੀ ਮਾਂ ਸਮਝ ਕੇ ਇਹਦੀ ਸੇਵਾ ਕਰਨ ਤੋਂ ਮੂੰਹ ਨਾ ਮੋੜੀ। ਸੋ ਜ਼ਰੂਰੀ ਨਹੀਂ ਕਿ ਦੁਨੀਆਂ ਦੇ ਸਾਰੇ ਰਿਸ਼ਤੇ ਕੁੱਖ ਵਿਚਲੇ ਖੂਨ 'ਚ ਰਚ ਮਿਚ ਕੇ ਮਜ਼ਬੂਤ ਹੁੰਦੇ ਹੋਵਣ, ਕੁਝ ਭਾਵਨਾਵਾਂ ਤੇ ਆਪਸੀ ਮੋਹ ਵਾਲੀ ਨੀਂਹ 'ਤੇ ਖੜੋ ਕੇ ਵੀ ਪ੍ਰਵਾਨ ਚੜ ਜਾਇਆ ਕਰਦੇ ਨੇ, ਤੇ ਐਸੇ ਰਿਸ਼ਤਿਆਂ ਦਾ ਵਜੂਦ ਸਿਵਿਆਂ ਦੀ ਅੱਗ ਵਿੱਚ ਸੜ ਕੇ ਵੀ ਕਦੇ ਖਤਮ ਨਹੀਂ ਹੁੰਦਾ।
1: ਸੋ ਐਸੇ ਰਿਸ਼ਤਿਆਂ ਦਾ ਵਜੂਦ ਕਦੇ ਸਿਵਿਆਂ ਦੀ ਅੱਗ 'ਚ ਸੜ ਕੇ ਵੀ ਖਤਮ ਨਹੀਂ ਹੁੰਦਾ। ਰਿਸ਼ਤੇ ਜਿਹੜੇ ਆ ਇਹ ਜ਼ਰੂਰੀ ਨਹੀਂ ਕਿ ਮਾਂ ਦੀ ਕੁੱਖੋਂ ਜਿਹੜੇ ਜੰਮੇ ਉਹਨਾਂ ਦੇ ਹੀ ਰਿਸ਼ਤੇ ਹੋਣਗੇ। ਸੋ ਰਿਸ਼ਤੇ ਵਧੀਆ ਤਰੀਕੇ ਨਾਲ ਨਿਭਾਏ ਹੋਣ ਅਤੇ ਉਹਨੂੰ ਯਾਦ ਵੀ ਰੱਖਿਆ ਜਾਂਦਾ। ਤੁਸੀਂ ਸੁਣ ਰਹੇ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਸ਼ਾਮ ਕੁਮਾਰ ਦੇ ਨਾਲ। ਤੁਹਾਡਾ ਆਪਣਾ ਪ੍ਰੋਗਰਾਮ ਕਿੱਦਾਂ ਦਾ ਲੱਗਦਾ ਜ਼ਰੂਰ ਦੱਸਿਆ ਕਰੋ। ਗਾਣਾ ਸੁਣਦੇ ਆ ਰਣਜੀਤ ਕੌਰ ਅਤੇ ਮੁਹੰਮਦ ਰਫੀ ਦੀ ਆਵਾਜ਼ 'ਚ। ਇਹਨਾਂ ਦੋਨਾਂ ਨੇ ਬਹੁਤ ਵਧੀਆ ਗੀਤ ਗਾਇਆ। ਸਾਡੇ ਜ਼ਿੰਦਗੀ ਦੇ ਵਿੱਚ ਚੱਲਦੇ ਹੋਏ ਫਿਰ ਉਹੀ ਰਿਸ਼ਤਿਆਂ ਦੇ ਇੱਕ ਦੂਸਰੇ ਦੇ ਰਿਸ਼ਤਿਆਂ ਨੂੰ ਕਿੱਦਾਂ ਮਹਿਸੂਸ ਕਰਦੇ ਹਾਂ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਦਰਸਾਇਆ ਮੁਹੰਮਦ ਰਫੀ ਅਤੇ ਰਣਜੀਤ ਕੌਰ।

0: Swa 99.9.
1: ਸੋ ਬਿੱਲੋ ਤੇਰੀ ਹਿੱਕ ਦਾ ਤਵੀਤ ਬਣ ਕੇ ਤੇਰੇ ਦਿਲ ਦੀ ਬੁੱਝ ਲਾਂਗੇ ਸਾਰੀ। ਸੋ ਰਫੀ ਅਤੇ ਰਣਜੀਤ ਕੌਰ ਨੇ ਬਹੁਤ ਹੀ ਵਧੀਆ ਰੋਮਾਂਟਿਕ ਗੀਤ ਗਾਇਆ। ਬਹੁਤ ਹੀ ਘੱਟ ਗਾਣੇ ਆ ਜਿਹੜੇ ਰਫੀ ਨਾਲ ਦੂਜੇ ਕਲਾਕਾਰਾਂ ਨੇ ਗਾਏ। ਸੋ ਅੱਗੇ ਇੱਕ ਕਮੇਡੀ ਵਾਲੇ ਪਾਸੇ ਚੱਲਦੇ ਹਾਂ। ਬਿੰਨੂ ਢਿੱਲੋਂ, ਬਿੰਨੂ ਢਿੱਲੋਂ ਇੱਦਾਂ ਦਾ ਕਲਾਕਾਰ ਆ ਕਿ ਕਾਲੀ ਕਾਲੀ ਕਮੇਡੀ ਜਿਹੜੀ ਹਰ ਗੱਲ ਦੇ ਵਿੱਚ ਹੀ ਬਣ ਜਾਂਦੀ ਹੈ। ਅਤੇ ਚਲੋ ਦੇਖਦੇ ਹਾਂ ਸਟੇਜ ਹੀ ਪ੍ਰੋਗਰਾਮ ਦੇ ਵਿੱਚ ਕਮੇਡੀ ਕਲਿੱਪ ਵਿੱਚ ਕਿੱਦਾਂ ਇਹ ਲੋਕਾਂ ਨੂੰ ਹਸਾਉਣ ਦੀ ਕੋਸ਼ਿਸ਼ ਕਰਦੇ ਹਾਂ।

0: ਗਲਤ ਗੁਣ ਗਲਤ ਮੈਂ ਤਾਂ ਨਹੀਂ ਗਿਆ ਸੀ, ਮੈਂ ਤਾਂ ਇਹ ਗਿਆ ਸੀ ਮੇਰੀ ਅੱਖ ਨਹੀਂ ਦਿਖਦੀ ਕਾਣੀ
1: ਕਾਣੀ ਸੀ।
0: ਦੇਖੋ ਮੈਡਮ, ਜੇ ਵੱਡੀ ਉਮਰ ਵਿੱਚ ਇਸ਼ਕ ਕਰੋਗੇ ਜਾਂ ਵਿਆਹ ਕਰਾਓਗੇ ਮਾਲ ਡਾਇਰੈਕਟਲੀ ਮਿਲੂਗਾ। ਕਾਲੇ ਬੱਦਲ ਛਾਏ ਹੋਏ, ਮੇਰੇ ਕੋਲ ਮੋਟਾ ਪਾਇਆ, ਅੱਗੇ ਲੈਲਾ ਤੁਰੀ ਜਾਵੇ, ਲੈਲਾ ਤੁਰੀ ਜਾਵੇ, ਮੈਂ ਤਾਂ ਉਹਨੂੰ ਛੇੜਨਾ ਤੁਰਿਆ ਜਾਵਾਂ। ਮੈਂ ਕਿਹਾ ਲੈਲਾ ਕਾਲੀ

0: ਉਹਨਾਂ ਨੂੰ ਸੰਗੀਤ ਦਾ ਬੜਾ ਸ਼ੌਂਕ ਹੈ ਨਾ,
1: ਇਕੱਲੀ ਟੁਕੜੀ ਕਰ ਜਾਣ ਲੋਕਾਂ ਨੂੰ ਡਿਸਟਰਬ ਕਰਦੇ ਨੇ ਬਈ। ਬਾਈ ਦਾ ਵੇ ਇਸ ਸੈਲੀਬ੍ਰਿਟੀ ਕਬਰਸਤਾਨ ਦੇ ਵਿੱਚ ਔਰਤਾਂ ਤਾਂ ਅਲਾਊਡ ਹੀ ਨਹੀਂ।
0: ਕਿਉਂ?
1: ਕਿਉਂਕਿ ਜਿਹੜੀ ਸੈਲੀਬ੍ਰਿਟੀ ਨੇ ਸਭ ਔਰਤਾਂ ਕਰਕੇ ਦੇਖੀ ਆਈ।
0: ਚਲੋ ਕੋਈ ਗੱਲ ਨੀ, ਹੁਣ ਮੈਂ ਜਾ ਰਹੀ ਹਾਂ, ਬਹੁਤ ਲੇਟ ਹੋ ਰਹੀ ਹੈ, ਪਰ ਮੇਰੇ ਹਸਬੈਂਡ ਨੂੰ ਮੇਰਾ ਮੈਸੇਜ ਜ਼ਰੂਰ ਦੇ ਦਿਓ।
1: ਮੈਸੇਜ ਕਾਹਦੇ ਲਈ ਲੋੜ ਹੈ ਮੈਡਮ? ਉਹ ਦੇਖੋ ਉਹਨਾਂ ਦੀ ਕਬਰ ਦੇ ਉੱਤੇ ਉਹਨਾਂ ਦਾ ਟੈਲੀਫੋਨ ਨੰਬਰ ਲਿਖਿਆ ਹੈ। ਨੰਬਰ ਬਣਾਓ ਤੇ ਫੋਨ ਕਰੋ। ਕੋਈ
0: ਪ੍ਰੋਬਲਮ? ਉਹਨਾਂ ਦਾ ਫੋਨ ਸਾਇਲੈਂਟ ਮੋਡ ਤੇ ਹੈ ਨਾ।
1: ਅੱਛਾ ਅੱਛਾ, ਫੋਨ ਸਾਇਲੈਂਟ ਮੋਡ ਤੇ ਤੇ ਆਪ ਵਾਈਬ੍ਰੇਸ਼ਨ ਤੇ ਲੱਗੇ ਹੋਏ ਨੇ। ਦੱਸੋ ਕੀ ਮੈਸੇਜ ਲਾਉਣਾ?
0: ਉਹਨਾਂ ਨੂੰ ਬਸ ਇਹੀ ਕਹਿਣਾ, ਉਹਨਾਂ ਨੇ ਨਵਾਬਾਂ ਦੀ ਬੜੀ ਮਿੱਟੀ ਪਲੀਤ ਕਰਤੀ, ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ, ਨਹੀਂ ਤਾਂ ਵਕੀਲ ਕੋਲ ਤਲਾਕ ਦਾ ਨੋਟਿਸ ਭਿਜਵਾ ਦੇਣਾ। ਹਾਂ
1: ਨਵਾਬ ਸਾਹਿਬ, ਤੁਹਾਡੀ ਕੀ ਰਾਏ ਜੀ?
2: ਛੋਟੀ ਜਿਹੀ ਸਕੇਚ 'ਚ ਕਬਰਸਤਾਨ ਦੇ, ਕਬਰ ਦੇ ਅੰਦਰ ਦੇ ਹਾਲਾਤ ਨੂੰ ਬਹੁਤ ਚੰਗੀ ਤਰ੍ਹਾਂ ਵਿਸਤਾਰ ਕਰ ਗਏ ਸੀ ਬਿੰਨੂ ਢਿੱਲੋਂ ਦੁਆਰਾ ਪੇਸ਼ ਕੀਤੀ ਹੋਈ ਇਹ ਸਕਿੱਟ, ਸਟੇਜ ਸਕਿੱਟ ਸੀ। ਅੱਗੇ ਸਦੀਕ ਅਤੇ ਰਣਜੀਤ ਕੌਰ ਦੀ ਆਵਾਜ਼ 'ਚ ਸੁਣਦੇ ਹਾਂ ਇੱਕ ਨੋਕ ਢੋਕ ਵਾਲਾ ਗਾਣਾ। ਸਦੀਕ ਅਤੇ ਰਣਜੀਤ ਕੌਰ ਨੇ ਬਹੁਤ ਹੀ ਵਧੀਆ ਵਧੀਆ ਡਿਊਟ ਗਾਏ, ਬਹੁਤ ਹੀ ਲੰਬੇ ਸਮੇਂ ਤੱਕ ਗਾਏ, ਜਿਹੜੇ ਅੱਜ ਤੱਕ ਯਾਦ ਰਹਿੰਦੇ ਆ, ਗਾਉਂਦੇ ਸੁਣਦੇ ਹਾਂ ਅਸੀਂ, ਇੱਦਾਂ ਹੀ ਅਮਰ ਰਹਿਣਗੇ।

0: 99.9
1: ਇਸੀ ਦਿਓਰ ਭਰਜਾਈ ਦੇ ਵਿੱਚ ਨੋਕ ਝੋਕ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਆਵਾਜ਼ 'ਚ ਸਮਾਂ ਇਸ ਵੇਲੇ 9:53 ਹੋ ਗਏ ਨੇ। ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦਾ ਖਤਮ ਕਰਨ ਦਾ ਵੀ ਸਮਾਂ ਆ ਗਿਆ। ਇਹ ਆਸ ਕਰਦੇ ਹਾਂ ਕਿ ਅੱਜ ਦਾ ਰਹਿੰਦਾ ਹੋਇਆ ਦਿਨ ਪੂਰਾ ਹਫ਼ਤਾ ਸਾਰਿਆਂ ਦੀ ਜ਼ਿੰਦਗੀ 'ਚ ਸਾਰਿਆਂ ਦੇ ਪਰਿਵਾਰਾਂ 'ਚ ਖੁਸ਼ੀ ਖੁਸ਼ੀ ਵਾਲਾ ਹੋਵੇ, ਤੰਦਰੁਸਤੀ ਵਾਲਾ ਹੋਵੇ। ਜਿੱਥੇ ਇੱਥੇ ਬੈਠੇ ਇਸ ਤੰਦਰੁਸਤੀ ਦੇ ਜੀਵਨ ਨੂੰ ਹੋਰ ਵਧੀਆ ਤਰੀਕੇ ਨਾਲ ਇੰਜੋਏ ਕਰੋ। ਜਿੱਥੇ ਇੱਥੇ ਬੈਠੇ ਆਪਣੇ ਜਿਹੜੇ ਸੁਪਨੇ ਆ ਜਿਉਂਦੇ ਰੱਖੋ। ਕੀਪ ਯੂਅਰ ਡ੍ਰੀਮਸ ਲਾਈਵ ਪੂਰੇ ਜ਼ਰੂਰ ਹੁੰਦੇ ਆ। ਆਉਂਦੇ ਐਤਵਾਰ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਇਸੀ ਟਾਈਮ ਸਵੇਰੇ 8 ਵਜੇ। ਤਦ ਤੱਕ ਰੱਬ ਰਾਖਾ। ਇੱਕ ਹੋਰ ਗਾਣਾ ਸੁਣਦੇ ਹਾਂ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਆਵਾਜ਼ 'ਚ। ਇਹਨਾਂ ਨੇ ਬਹੁਤ ਹੀ ਵਧੀਆ ਵਧੀਆ ਗੀਤ ਬਾਬੂ ਸਿੰਘ ਮਾਨ ਦੇ ਕਾਫੀ ਜ਼ਿਆਦਾ ਗੀਤ ਗਾਏ ਆ। ਉਹਨਾਂ ਦੇ ਵਿੱਚੋਂ ਇੱਕ ਹੋਰ ਗੀਤ ਸੁਣਦੇ ਹਾਂ ਸਦੀਕ ਅਤੇ ਰਣਜੀਤ ਕੌਰ ਕੀ ਆਪਸ ਵਿੱਚ ਇਹਨਾਂ ਰਿਸ਼ਤਿਆਂ ਦੇ ਖੁਸ਼ੀਆਂ ਦੁੱਖ ਉਹਨਾਂ ਰਿਸ਼ਤਿਆਂ ਨੂੰ ਕਿੱਦਾਂ ਦਰਸਾ ਗਏ ਆ ਇਹ ਗਾਣੇ 'ਚ ਸੁਣਦੇ ਹਾਂ।
2: ਕਈ ਪੁਰਾਣੇ ਬਜ਼ੁਰਗ ਅਸੀਂ ਆਮ ਲੋਕ ਸਮਝਦੇ ਹਾਂ ਵੀ ਇਹਨਾਂ ਨੂੰ ਜਦੋਂ ਬੰਦਾ ਬੁੱਢਾ ਜਿਹਾ ਹੋ ਜਾਂਦਾ ਉਹਦੀ ਅਕਲ ਘੱਟ ਕੰਮ ਕਰਦੀ ਹੈ, ਲੇਕਿਨ ਕਈ ਬਜ਼ੁਰਗ ਬੜੇ ਹਾਜ਼ਰ ਜਵਾਬ ਹੁੰਦੇ ਹੈ। ਸਾਡਾ ਇੱਕ ਤਾਇਆ, ਉਹ ਇੱਕ ਦਿਨ ਆਈਸਕ੍ਰੀਮ ਚੱਕੀ ਆਵੇ। ਮੈਂ ਤਾਇਆ ਕੀ ਹੈ, ਕਹਿੰਦਾ ਪੁੱਤ ਤੇਰੀ ਤਾਈ ਵਾਸਤੇ ਆਈਸਕ੍ਰੀਮ ਲਿਆਇਆ। ਮੈਂ ਤਾਇਆ ਕਿਉਂ ਝੂਠ ਮਾਰਦਾ, ਉਹ ਵਿਚਾਰੀ ਦੇ ਮੂੰਹ 'ਚ ਦੰਦ ਕੋਈ ਹੈ ਨਹੀਂ, ਮੈਂ ਉਹ ਤਾਂ ਕੜਾਹ ਨਹੀਂ ਖਾ ਸਕਦੀ, ਆਈਸਕ੍ਰੀਮ ਕਿੱਦਾਂ ਹੀ ਨਹੀਂ ਸਖਤ ਖਾ ਲਓ। ਕਹਿੰਦਾ ਪੁੱਤ ਤੇਰੀ ਤਾਈ ਬਹੁਤ ਸਿਆਣੀ ਹੈ। ਮੈਂ ਕਿੱਦਾਂ, ਕਹਿੰਦਾ ਉਹ ਆਈਸਕ੍ਰੀਮ ਉਬਾਲ ਕੇ ਖਾਂਦੀ ਹੈ। ਗੀਤ ਲੈ ਕੇ ਆ ਰਹੇ ਨੇ ਮੁਹੰਮਦ ਸਦੀਕ ਜੀ, ਦੁੱਖ ਬੁਰੇ ਵਿਛੋੜੇ ਦੇ।